0: ਲਿਆ
1: ਕੋਈ ਨਾ
0: ਇੱਕੀ ਮੈਂ ਕੁਫਰ ਧੋ ਲਿਆ
1: ਕੋਈ ਨਾ
0: ਇੱਕੀ ਮੈਂ ਜ਼ਹਿਰ ਘੋ ਲਿਆ
1: ਕੋਈ ਨਾ ਬਾਈ ਕੋਈ ਨਾ ਬਾਈ ਕੋਈ ਨਾ ਉਹ ਹੱਟ ਕੇ ਭਲਾ ਜੀ ਬਚ ਕੇ
2: सन 1961 में प्रेम धवन ने फिल्म काबुलीवाला का ये नायाब गीत लिखा।